ਕੋਈ ਦਿੱਤਾ ਲਾ ਤੇਰਾ ਦਾ ਲਾ ਰੇ ਤੇਰੀ ਦਾ ਯਾ ਤੇਰਾ ਤੇਰਾ ਦੇ ਤੇਰੇ ਦਾਤਾ ਲਾਤਾ ਲਾ ਯਾ ਓਲੇ ਤੇਰੀ ਤਾ ਲਾ ਆ ਤੇਰੇ ਤੇਰੇ ਤੇ ਦਾ ਯਾ ਤਾਲਾ ਰੇ ਤਾਲਾ ਲਾ ਤਲਾ ਨਾ ਤੇ ਨਾ ਨਾ ਤਾ ਤਾ ਤੇਰੀ ਨਾ ਤੇਰਾ ਤੇਰੇ ਤੇਰੇ ਤਾ ਨਾ ਲਾ ਤੇਰੀ ਦਾਤਾ ਨੇ ਨਾ ਲਾ ਤੇਰੇ ਨਾ ਨਾ ਓ ਤੇਰੇ ਤੇਰੇ ਤੇ ਨਾ ਤਾ ਤੇਰੇ ਦਾਤਾ ਨਾ ой ди тала тала тадри ди ди нала фистам на кисарос бабота леге тода де норма чаво я леге арум парум парум ял ходжота парум йой да си я ле магом да килес рой ко музика то филембен а шел тут там ми ют тота за сембен а это ла э адри да тала ой дира да тала нала дири нала ой тала на те ди ди лата на aya aya dini dala dala dina aya odri dala etadri dala daya teri dala dala nana oi dala ya daya dadya dini daya aya oi tidi daya dri dala aya teri dala naya oi tita inyala yo aya dri dala la ri naya odri dala la dri dala ri dala tadi ri nana nana dini daya aya dri dini dala ali dita tera tera dini dala ri naya hey kincham drago kincham mo fazi ba chem kincham bizon işte kamelon fela şeyken oy diri da ta la la la ala di da tera dari di mama ri na ya yo diri da ta la la re ta la ri na na ta re